ਜਿਵੇਂ ਸੱਚ ਜਿਹਾ ਜਚਦਾ ਨਹੀਂ, ਪੈਰਾਂ ਨਾਲ ਠੋਕਰ ਮਾਰੇ ਇਹ ਦਿਲ ਹੈ ਕੱਚਦਾ ਨਹੀਂ, ਜੋ ਤੇਰਾ ਬਣਿਆ ਰਾਹੀਂ ਸੁਣਿਆ ਮੈਂ।